ਮੌਸਮ ਨੂੰ ਪਛਾਣ ਦਾ ਮੌਸਮ ਨੂੰ ਪਛਾਣ ਜ਼ਹਿਨ ਦਾ ਦਿਲਬਰ ਬਦਲੀਗੀ ਦਾ ਮੌਸਮ ਨੂੰ ਪਛਾਣ ਜ਼ਹਿਨ ਦਾ ਦਿਲਬਰ ਦਿਲਬਰ ਆਓ ਦਿਲਬਰ ਬਦਲੀਗੀ ਦਾ ਮੌਸਮ ਨੂੰ ਪਛਾਣ ਜ਼ਹਿਨ ਦਾ ਦਿਲਬਰ ਬਦਲੀਗੀ ਲਹਜ਼ਾ ਲਹਜ਼ਾ ਕੀ ਰੰਗੂਨਾ ਦਾ ਨਜ਼ਰ ਬਦਲੀ ਦਮੋ ਸਮਨੋ ਪਸਾਨ ਜ਼ਹਿਨ ਦਾ ਦਿਲਬਰ ਬਦਲੀਗੀ ਲਹਜ਼ਾ ਲਹਜ਼ਾ ਕੀ ਰੰਗੂਨਾ ਦਾ ਨਜ਼ਰ ਬਦਲੀਗੀ ਯਾ ਬਖਪਲ ਜੁਨ ਪਤਾ ਸ਼ਿੰਦੀ ਆ ਬਦੇ ਨ ਪੀਜਨੀ ਯਾ ਬਖਪਲ ਜੁਨ ਪਤਾ ਸ਼ਿੰਦੀ ਆ ਬਦੇ ਨ ਪੀਜਨੀ ਦਜ਼ਿਨੋ ਜ਼ਿਨੋ ਖਲ ਗੁਸਤਰ ਗੜੇ ਰਿਜ਼ਰ ਬਦਲੀ ਯਾ ਦਮੋ ਸਮਨੋ ਪਸਾਨ ਜ਼ਹਿਨ ਦਾ ਦਿਲਬਰ ਬਦਲੀਗੀ ਲਹਜ਼ਾ ਲਹਜ਼ਾ ਕੀ ਰੰਗੂਨਾ ਦਾ ਨਜ਼ਰ ਬਦਲੀਗੀ ਯਾ ਬਖਪਲ ਜੁਨ ਪਤਾ ਸ਼ਿੰਦੀ ਆ ਬਦੇ ਨ ਪੀਜਨੀ ਯਾ ਦਜ਼ਿਨੋ ਜ਼ਿਨੋ ਖਲ ਗੁਸਤਰ ਗੜੇ ਰਿਜ਼ਰ ਬਦਲੀ ਬਿਆਬ ਪਦੀ ਜੁਨ ਕੀ ਦ ਜੁਨ ਬਸਰੇ ਪਾਤੀ ਨੂੰ ਬਿਆਬ ਪਦੀ ਜੁਨ ਕੀ ਬਿਆਬ ਪਦੀ ਜੁਨ ਕੀ ਦ ਜੁਨ ਬਸਰੇ ਪਾਤੀ ਨੂੰ ਤਰਾਖਾ ਹੋਈ ਨ ਚਮੂ ਦ ਸਿਤਮਗਰ ਬਦਲੀ ਬਿਆਬ ਪਦੀ ਜੁਨ ਕੀ ਦ ਜੁਨ ਬਸਰੇ ਪਾਤੀ ਨੂੰ ਤਰਾਖਾ ਹੋਈ ਨ ਚਮੂ ਦ ਸਿਤਮਗਰ ਬਦਲੀ ਪਖਤੂਨ ਬਾ ਯੋ ਸਾਦਰ ਕਾਫੀ ਨ ਬਈ ਸਾਦਰ ਬਦ ਚੁ ਕਸਮੁਨ ਖੁਰੀ ਵਾਦੀ ਕਵੀ ਯਰੇ ਗੰਤਰੇਨਾ ਚੁ ਕਸਮੁਨ ਖੁਰੀ ਵਾਦੀ ਕਵੀ ਯਰੇ ਗੰਤਰੇਨਾ ਲਾਫਿ ਚਿੜੀਰੀ ਦ ਵਫਾ ਕਵੀ ਅਕਸਰ ਬਦਲੀ ਹਾਏ ਹਾਏ ਤਾਸੋ ਲਗਤ ਹੋ ਜੋ ਗਾੜਾ ਮਦਾ ਸ਼ਾਹਿਦ ਅਲੀ ਸ਼ਾਹਿਦ ਸਬਸ ਫਿਰ ਖੁੰਦੋਰ ਮਜ਼ੇਦਾਰ ਗਜ਼ਲ ਦਾ ਢੋਲ ਕਰੇ ਦੀ ਕਸਮੁਨ ਖੁਰੀ ਵਾਦੀ ਕਵੀ ਅਰੇ ਗੰਤਰੇਨਾ ਲਾਫਿ ਚਿੜੀਰੀ ਦ ਵਫਾ ਕਵੀ ਅਕਸਰ ਬਦਲੀ ਦਹਾਗੇ ਹੁਸਨ ਯਦ ਹਗੇ ਹੁਸਨ ਜ਼ਮਾ ਮਿਨ ਲ ਦਵਾਮ ਉਰ ਕਵੀ ਦਹਾਗੇ ਹੁਸਨ ਜ਼ਮਾ ਮਿਨ ਲ ਦਵਾਮ ਉਰ ਕਵੀ ਨਦ ਸਪੁਗਮਈ ਖਾਇਸ ਜੜੀਗੀ ਓ ਨਰ ਮਰ ਬਦਲੀ ਦਹਾਗੇ ਹੁਸਨ ਜ਼ਮਾ ਮਿਨ ਲ ਦਵਾਮ ਉਰ ਕਵੀ ਨਦ ਸਪੁਗਮਈ ਖਾਇਸ ਜੜੀਗੀ ਨਾ ਓ ਨਨ ਮਰ ਬਦਲੀ ਸਾਇਦ ਮੁੰਗੇ ਵਾ ਸਰਮਨ ਕੀ ਟੂਲ ਜੁੰਦੁਨ ਤੇ ਰਹੁ ਮਾਰਾਨ ਖੁਨੀ ਚੀ ਹਰ ਕਾਲ ਰਾਤਾ ਅਸਤਰ ਬਦਲੀ ਲਹਜ਼ਾ ਲਹਜ਼ਾ ਕੀ ਰੰਗੂਨ ਦ ਨਜ਼ਰ ਬਦਲੀ ਜਿਨ ਖਲਕ ਉਸਤਰ ਕੇ ਡੇਰੇ ਜ਼ਰ ਬਦਲੀ ਤਰਾਖੋ ਖੁਈ ਨੇ ਜ਼ਮੂੰਗ ਦੇ ਸਿਤਮਗਰ ਬਦਲੀ ਨਬੇ ਸਰ ਬਦਲੀਗੀ ਨਬੇ ਸਾਦਰ ਬਦਲੀਗੀ ਲਾਫ ਚੜੀਰੀ ਦ ਵਫਾ ਕਵੀ ਅਕਸਰ ਬਦਲੀਗੀ ਚ ਕਸਮੁਨ ਖੁਰੀ ਵਾਦੀ ਕਵੀ ਅਰੇ ਗੰਤਰੀਨਾ ਲਾਫ ਚੜੀਰੀ ਦ ਵਫਾ ਕਵੀ ਅਕਸਰ ਬਦਲੀ ਨਦ ਸਪੁਗਮਈ ਖਾਇਸ ਜੜੀਗੀ ਉਹਨਾਂ ਮਰ ਬਦਲੀ ਨਦ ਸਪੁਗਮਈ ਖਾਇਸ ਜੜੀਗੀ ਉਹਨਾਂ ਮਰ ਬਦਲੀ ਯੇ ਸ਼ਾਇਦ ਅਮੁੰਗਾ ਯੋ ਸਰਮਨ ਕੇ ਟੂਲ ਜੁੰਦੁਨ ਤੇਰੋ ਮਾਰਾਨ ਖੁਨੀ ਚ ਹਰ ਕਾਲ ਰਾਤ ਅਸਰ ਬਦਲੀ ਐਸ਼ਾ ਵਸ਼ੇ ਲੜੀ ਸੈਂਸ਼ਨ ਚਲਮੇ ਅਸਲ ਲਾ ਅਸਲ ਸਲਾਮ ਅਲੈਕੁਮ ਲੜੀ ਸੈਂਸ਼ਨ ਚਲਮੇ ਜ਼ਾਫਰਾਨੀ।